0: ਆਲ ਇੰਡੀਆ ਰੇਡੀਓ ਦਾ ਸਿਰਾਈਕੀ ਪ੍ਰੋਗਰਾਮ ਹੈ। ਹਰਜੀਤ ਕੌਰ ਦੀ ਤੁਹਾਕੋਂ ਸਾਰਾ ਕੋਂ ਪਿਆਰ ਭਰੀ ਨਮਸਤੇ। ਅੱਜ ਮੈਂ ਤੁਹਾਡੇ ਕੀਤੇ ਗਿਣ ਕੇ ਹਾਜ਼ਰ ਹਾਂ ਵਿਨੋਦ ਡਾਬਰਾ ਦੀ ਇੱਕ ਸਿਰਾਈਕੀ ਕਹਾਣੀ, ਸ਼ੇਖ ਚਿੱਲੀ ਦੀ ਕਹਾਣੀ ਤੇ ਇਸ ਤੋਂ ਇਲਾਵਾ ਕਮਲ ਨੈਣ ਵਰਮਾ ਦਾ ਸਿਰਾਈਕੀ ਕਵਿਤਾ ਪਾਠ ਸੁਣਵੇਂਦੇ ਹਾਂ ਤੇ ਇੱਕ ਗੀਤ ਵੀ ਗਿਣ ਕੇ ਆਈ ਹਾਂ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਵਿਨੋਦ ਡਾਬਰਾ ਦੀ ਲੋਕ ਕਹਾਣੀ ਨਾਲ। ਕਹਾਣੀ ਹੈ ਸ਼ੇਖ ਚਿੱਲੀ ਦੀ ਕਹਾਣੀ।
1: ਰਾਮ ਰਾਮ ਜੀ। ਆਪਣੀ ਮਾਂ ਬੋਲੀ ਮਿੱਠੜੀ ਬੋਲੀ ਸਿਰਾਈਕੀ ਦੇ ਪ੍ਰੋਗਰਾਮ ਵਿੱਚ ਅੱਜ ਮੈਂ ਵੱਲ ਹਾਜ਼ਰ ਹਾਂ ਤੁਹਾਡੇ ਨਾਲ ਇੱਕ ਨਵੀਂ ਕਹਾਣੀ ਗਿਣ ਕੇ। ਕਹਾਣੀ ਮੈਂ ਸੁਣਿੰਦਾ ਪਿਆ ਹੀ ਕਰਕੇ ਨਵੀਂ ਹੈ, ਲੇਕਿਨ ਮੇਰੇ ਕਹਾਣੀਆਂ ਅਕਸਰ ਪੁਰਾਣਿਆਂ ਲੋਕ ਕਹਾਣੀਆਂ ਹੁੰਦੇ ਨੇ ਪੁਰਾਣਿਆਂ। ਅੱਜ ਮੈਂ ਤੁਹਾਕੋਂ ਤੁਹਾਡੀ ਸੇਵਾ ਦੇ ਵਿੱਚ ਸ਼ੇਖ ਚਿੱਲੀ ਦੀ ਕਹਾਣੀ ਗਿਣ ਕੇ ਆਇਆ। ਸ਼ੇਖ ਚਿੱਲੀ ਦੇ ਕਿੱਸੇ ਅਸਾਂ ਬਚਪਨ ਵਿੱਚ ਬਜ਼ੁਰਗਾਂ ਕੋਲੋਂ ਸੁਣਦੇ ਹਾਸੇ ਅਤੇ ਵੱਲ ਆਪਸ ਵਿੱਚ ਹਾਲ ਵਾਲ ਵੀ ਵੰਡੇਂਦੇ ਹਾਸੇ, ਕਿੱਸੇ ਦੇ ਸਾਰੇ ਗਾਲਿਆਂ ਬਾਤਾਂ ਵੀ ਕਰੇਂਦੇ ਹਾਸੇ। ਸ਼ੇਖ ਚਿੱਲੀ ਦੀਆਂ ਸ਼ੇਖਿਆਂ ਦੂਰ ਦੂਰ ਕਹਾਵਤੇ ਵਾਂਗ ਮਸ਼ਹੂਰ ਹਨ। ਸ਼ੇਖ ਚਿੱਲੀ ਦੇ ਖਿਆਲ ਅਤੇ ਖੁਆਬ ਵਿੱਚ ਆਪਣੇ ਆਪ ਨੂੰ ਗੁੰਮ ਕਰ ਲੈਣ ਦੇ, ਆਪਣੇ ਆਪ ਨੂੰ ਭੁੱਲ ਵੰਜਣ ਦਿਆਂ ਮਜ਼ਾਕਾਂ ਅਣਗਿਣਤ ਸੁਣਾਇਆ ਵੇਂਦਿਆਂ ਹਨ। ਕੋਈ ਵੀ ਬੰਦਾ ਕੁਝ ਵੀ ਕੂੜ ਮਾਰ ਕੇ ਜਾਂ ਕੂੜ ਦਾ ਹੋਕਾ ਮਾਰ ਕੇ ਜਾਂ ਡੀਂਗ ਮਾਰ ਕੇ ਕੁਛ ਸਮਝਾਉਂਦਾ ਹੈ ਅਤੇ ਹੁਣ ਕੋਈ ਤਾਨਾ ਮਾਰਿਆ ਵੇਂਦਾ ਹੀ, ਵੰਜ ਵਾ ਵੰਜ ਗਾਣਾ ਸ਼ੇਖ ਚਿੱਲੀ ਵਾਲਿਆਂ ਫੂਤਿਆਂ ਨਾ ਮਾਰ ਪਿਆ, ਸ਼ੇਖ ਚਿੱਲੀ ਨਾ ਬਣ ਜਾਣਿਆ। ਸਾਡੇ ਬਚਪਨ ਵਿੱਚ ਸਾਡਾ ਜਿਹੜਾ ਟਾਈਮ ਹੁੰਦਾ ਹੈ ਸਾਂਝ ਢਲੇ ਦੇ ਬਾਅਦ, ਜਿਹੜੇ ਰੋਟੀ ਖਾ ਗਿੰਦੇ ਆਸੇ ਤਾਂ ਮੁਹੱਲੇ 'ਚ ਘਰਾਂ ਦੇ ਵਿੱਚ ਕਿਸੇ ਇੱਕ ਜਗ੍ਹਾ 'ਤੇ ਸਾਰੇ ਇਕੱਠੇ ਥੀਂਦੇ ਆਸੇ, ਬਾਲ ਖੇਡਦੇ ਆਸੇ, ਵੱਲ ਆਪਣੇ ਬਜ਼ੁਰਗਾਂ ਕੋਲੋਂ ਬਹਿ ਕੇ ਕਿੱਸੇ ਕਹਾਣੀਆਂ ਵੀ ਸੁਣਦੇ ਆਸੇ ਅਤੇ ਕਿੱਸੇ ਕਹਾਣੀਆਂ ਦਾ ਸਿਲਸਿਲਾ ਤਾਰਿਆਂ ਦੀ ਛਾਂ ਦੇ ਵਿੱਚ ਅੱਧ ਰਾਤ ਤੱਕ ਦਾ ਸਫ਼ਰ ਮੁਕੈਂਦਾ ਹੈ। ਸਰਦੀਆਂ ਵਿੱਚ ਕਾਠੀਆਂ ਦੀ ਭਾਅ ਅਤੇ ਗਰਮੀਆਂ ਵਿੱਚ ਵਿਹੜੇ ਦੀ ਠੰਡੀ ਵਾਹ ਜਾਂ ਛੱਤ 'ਤੇ ਵਗਦੀ ਵਾਹ ਠੱਡੀ ਸਾਕੂੰ ਅੱਜ ਵੀ ਨਹੀਂ ਭੁੱਲਦੀ। ਹੁੰਦਾ ਸਵਾਦ, ਹੁੰਦੀ ਗਰਮੀ, ਹੁੰਦਾ ਇਕੱਠ ਬਹੁ ਮਜ਼ੇਦਾਰ ਹੁੰਦਾ ਹੈ। ਕਿੱਸੇ ਕਹਾਣੀਆਂ ਅੱਜ ਵੀ ਕਈ ਵੇਲੇ ਸਾਡੇ ਦਿਮਾਗ ਵਿੱਚ ਉਹ ਆਉਂਦੇ ਨੇ। ਇੱਕ ਸ਼ੇਖ ਚਿੱਲੀ ਦੀ ਕਹਾਣੀ ਸਾਕੂੰ ਬਚਪਨ ਵਿੱਚ ਡਾਢੀ ਭੰਮਦੀ ਹੈ, ਜੋ ਮੇਰੇ ਕੋਲ ਅੱਜ ਤੱਕ ਵੀ ਯਾਦ ਹੈ ਅਤੇ ਅਸਾਂ ਉਹ ਮਊ ਮਜ਼ੇ ਨਾਲ ਸੁਣਦੇ ਹੱਸੇ, ਸੁਣਦੇ ਹੱਸੇ ਅਤੇ ਖੂਬ ਹੁੰਦੇ ਮਜ਼ੇ ਵੀ ਗਿਣਦੇ ਹੱਸੇ। ਸ਼ੇਖ ਚਿੱਲੀ ਦੇ ਕਿੱਸੇ ਵਿੱਚੋਂ ਇੱਕ ਕਿੱਸਾ ਮੈਂ ਉਹ ਤੁਹਾਨੂੰ ਪੇਸ਼ ਕਰਨਾ ਪਿਆ। ਮੇਰੇ ਕੋਲ ਉਮੀਦ ਹੈ ਤੁਹਾਨੂੰ ਇੱਕ ਕਿੱਸਾ ਸ਼ੇਖ ਚਿੱਲੀ ਦਾ ਜ਼ਰੂਰ ਪਸੰਦ ਆਉ ਸੀ ਔਰ ਤੁਸੀਂ ਆਪਣੇ ਖਿਆਲਾਂ ਵੀ ਮੇਰੇ ਕੋਲ ਦੱਸੇ ਸੋ ਮੇਰੇ ਪ੍ਰੋਗਰਾਮ ਬਾਰੇ। ਸ਼ੇਖ ਚਿੱਲੀ ਖਿਆਲਾਂ ਵਿੱਚ ਜਿੰਦਾ, ਖੁਆਬਾਂ ਵਿੱਚ ਹੀ ਟੁਰਦਾ ਰਹਿੰਦਾ ਹੈ। ਇੱਕ ਜਾੜੇ ਸ਼ੇਖ ਚਿੱਲੀ ਆਪਣੀ ਬਸਤੀ ਤੋਂ ਨਿਕਲ ਪਿਆ ਕਿ ਕਾਫੀ ਅਰਸਾ ਥੀ ਗਏ ਮੈਂ ਘਰ ਵਿੱਚ ਬੈਠਾ ਛਾ, ਕੋਈ ਕੰਮ ਕਾਰ ਵੀ ਕੋਈ, ਦਾਣੇ ਵੀ ਮੁੱਕ ਗਏ ਨੇ, ਕੱਪੜੇ ਲੱਤੇ ਦੀ ਹਾਲਤ ਵੀ ਖਸਤਾ ਥਈ ਪਈ ਹੈ। ਉਹ ਹੁਣ ਤਾਂ ਮੈਂ ਬਾਹਰ ਨਿਕਲਾਂ, ਕੋਈ ਕੰਮ ਕਰਾਂ, ਕੋਈ ਕੰਮ ਦੀ ਤਜਵੀਜ਼ ਕਰਾਂ, ਨਾ ਤਾਂ ਮੇਰੇ ਕੋਈ ਕੁਝ ਖਵੇਸੇ ਵੀ ਕੋਨਾ। ਇਹ ਸੋਚਦਾ ਸਮਝਦਾ ਸ਼ੇਖ ਚਿੱਲੀ ਨੇ ਕੰਮ ਦੇ ਖਿਆਲੀ ਪੁਲਾਓ ਪਕਾਉਣੇ ਸ਼ੁਰੂ ਕਰ ਦਿੱਤੇ, ਕੰਮ ਦੇ ਖੁਆਬ ਗਿਣਨੇ ਸ਼ੁਰੂ ਕਰ ਦਿੱਤੇ ਅਤੇ ਜੁੱਤੀ ਪਾ ਕੇ ਬਸਤੀ ਤੋਂ ਬਾਹਰ ਆ ਗਿਆ। ਬਾਹਰ ਆ ਗਿਆ, ਸੜਕ 'ਤੇ ਟੁਰਦਾ ਪਿਆ ਸੀ, ਧਰਤੀ ਵਿੱਚ ਹੁੰਦੀ ਦੀਦ ਗੱਡੀ ਪਈ ਹੈ, ਬਿਲਕੁਲ ਧਰਤੀ ਕੋਲ ਦੇਖਦਾ ਵੇਂਦਾ ਸੀ, ਸੁਚੇਂਦਾ ਵੇਂਦਾ ਸੀ, ਖੁਆਬ ਗਿਣਦਾ ਵੇਂਦਾ ਸੀ, ਖਿਆਲ ਪਕੈਂਦਾ ਵੇਂਦਾ ਸੀ ਵੀ ਮੈਂ ਕਿਆ ਕੰਮ ਕਰਾਂ, ਮੇਰੇ ਕੋਲ ਕੌਣ ਕੰਮ ਦੇ ਸੀ, ਮੇਰੇ ਕੋਲ ਕਿੱਥਾਂ ਕੰਮ ਮਿਲ ਸੀ, ਮੈਂ ਕਿਆ ਕਰੇ ਸਾਂ, ਇਵੇਂ ਸੁਚੇਂਦਾ ਵੇਂਦਾ ਸੀ। ਚਲੋ ਜਿਹੜਾ ਵੀ ਕੰਮ ਮਿਲ

ਸੇ ਮੈਂ ਘਰੇ ਸਾਂ, ਹੁਣ ਤਾਂ ਦਾਣੇ ਵੀ ਮੁੱਕੇ ਪੈਣ, ਕੰਮ ਜ਼ਰੂਰ ਕਰਨਾ। ਇਹ ਸੁਚੇਂਦਾ ਵਹਿੰਦਾ ਏ। ਇਤਨੀ ਦੇਰ 'ਚ ਇੱਕ ਮੁਸਾਫਿਰ ਵਪਾਰੀ ਮੁੰਡੇ 'ਤੇ ਦਿੱਲਾ ਰੱਖ ਕੇ ਲੰਘਦਾ ਪਿਆ ਜੀ। ਹੁਣ ਇਹ ਡਿੱਠਾ ਕਿ ਫਟੇਹਾਲ ਬੰਦਾ ਇੱਕ ਧਰਤੀ ਵਿੱਚ ਦੀਦ ਪਾ ਕੇ ਟੁਰਦਾ ਵਹਿੰਦੇ, ਕੋਈ ਮਜਬੂਰ ਬੰਦਾ ਲਿਖਦੇ। ਵਪਾਰੀ ਨੇ ਹੂੰ ਕੋ ਆਵਾਜ਼ ਮਾਰੀ, ਉਹ ਭਾਈ ਕੌਣ ਆਈ ਤੂੰ, ਗਾਲ ਸੁਣ ਮੇਰੀ, ਉਹ ਵਰਾ ਗਾਲ ਸੁਣ। ਸ਼ੇਖ ਚਿੱਲੀ ਨੇ ਡਿੱਠਾ, ਕੋਈ ਹੂੰ ਕੋ ਆਵਾਜ਼ ਮਰਿੰਦਾ ਪਿਓ ਰੁੱਕ ਗਿਆ। ਹਾਂ ਮੈਂ ਸ਼ੇਖ ਚਿੱਲੀਆਂ, ਦੱਸ ਕਿਆ ਕੰਮ ਆਈ? ਵਪਾਰੀ ਹੁੰਦੇ ਕੋਲ ਆ ਗਿਆ, ਵੀ ਤੂੰ ਸ਼ੇਖ ਚਿੱਲੀ ਆਈ? ਅੱਛਾ ਅੱਛਾ, ਕੰਮ ਕਰੇ ਸੀ ਤੂੰ ਮੇਰਾ? ਹਾਂ ਕਰੇ ਸਾਂ। ਕਿਆ ਕੰਮ ਹੈ ਦੱਸ? ਇਵੇਂ ਹੈ ਕਿ ਮੈਂ ਤੇ ਕੋਈ ਕੰਮ ਕਰਨ ਦੇ ਪੈਸੇ ਵੀ ਦੇ ਸਾਂ, ਮਜ਼ਦੂਰੀ ਵੀ ਦੇ ਸਾਂ। ਸ਼ੇਖ ਚਿੱਲੀ ਸੁਣ ਕੇ ਖੁਸ਼ ਸੀ ਗਿਆ ਕਿ ਵਾਹ ਵੀ ਚਲੋ ਕੰਮ ਮਿਲ ਪਿਆ। ਹੁਣ ਕੰਮ ਕਰੇ ਸਾਂ, ਜ਼ਰੂਰ ਹੁਕਮ ਕਰੋ ਤੁਸਾਂ, ਮੇਰੇ ਅੱਬਾ ਮੇਰੇ ਮਾਲਿਕ, ਤੂੰ ਹੁਕਮ ਕਰ, ਮੈਂ ਕੰਮ ਕਰੇ ਸਾਂ। ਮੇਰੇ ਵਰਗਾ ਕੋਈ ਕੰਮ ਕਰ ਵੀ ਕੋ ਨਾ ਸਕ ਸੀ ਜਿਹੜਾ ਕੰਮ ਮੈਂ ਕਰੇ ਸਾਂ, ਵਧੀਆ ਕੰਮ ਕਰੇ ਸਾਂ, ਤੂੰ ਕੰਮ ਦੱਸ। ਵਪਾਰੀ ਬੋਲਿਆ, ਠੀਕ ਹੈ, ਇਹ ਦੇਖ ਇਹ ਦਿੱਲਾ ਹੈ ਮੇਰੇ ਕੋਲ, ਇੱਕ ਦੇਸੀ ਘਿਓ ਦਾ ਮਟਕਾ, ਦਿੱਲਾ ਮਤਲਬ ਮਟਕਾ, ਇਹ ਦਿੱਲਾ ਹੈ ਦੇਸੀ ਘਿਓ ਦਾ ਭਰਿਆ ਹੋਇਆ, ਇਹ ਆਪਣੇ ਸਿਰ 'ਤੇ ਰੱਖ ਅਤੇ ਅਗਲੀ ਬਸਤੀ ਤੱਕ ਪੁਜਾ ਦੇ, ਹੋਵੇ ਨਾ ਹੋਵੇ ਦੂ ਤਰੈ ਕੋ ਦੀ ਗਾਲ ਹੈ, ਦੂ ਤਰੈ ਕੋ ਸੇ ਦੂ ਘੰਟੇ ਲੱਗ ਪਏ ਸਨ, ਗਰਮੀ ਵੀ ਕੋਈ ਜ਼ਿਆਦਾ ਕੋ ਨਹੀਂ, ਦਿੱਲੇ ਦਾ ਬਾਹਰ ਵੀ ਬਾ ਮੁਸ਼ਕਿਲ ਦਾ ਸੇਰ ਹੋ ਸੀ, ਇੱਕ ਆਨਾ 'ਤੇ ਕੁੜੇ ਸਾਂ ਮਜ਼ੂਰੀ ਮੈਂ ਹੀ ਦਿੱਲੇ ਦੀ, ਤੂੰ ਉੱਥਾਂ ਪੁਜਾ ਦੇ, ਸਸਤਾ ਜ਼ਮਾਨਾ ਹੈ, ਸਸਤਾ ਵੇਲਾ ਹੈ, ਸੌਖਾ ਵੇਲਾ ਹੈ, ਕੀਮਤ ਕੋਈ ਆਨੇ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ, ਇੱਕ ਪੈਸੇ ਸੇਰ ਕਣਕ ਵੀ ਮਿਲਦੀ ਹੈ, ਰੁਪਏ ਸੇਰ ਦਾ ਘਿਓ ਵੀ ਮਿਲ ਪੈਂਦਾ ਹੈ। ਸ਼ੇਖ ਚਿੱਲੀ ਮੰਨ ਗਿਆ, ਘਿਓ ਦਾ ਦਿੱਲਾ ਹੁਣ ਇਹ ਆਪਣੇ ਸਿਰ 'ਤੇ ਰੱਖਿਆ ਅਤੇ ਤੁਰ ਪਿਆ। ਹੁਣ ਜਿਵੇਂ ਸ਼ੇਖ ਚਿੱਲੀ ਤੁਰਿਆ, ਨਾਲ ਨਾਲ ਹੁੰਦੇ ਖਿਆਲ, ਨਾਲ ਨਾਲ ਹੁੰਦੇ ਖੁਆਬ, ਨਾਲ ਨਾਲ ਹੁੰਦੇ ਮਨਸੂਬੇ, ਨਾਲ ਨਾਲ ਹੁੰਦੀਆਂ ਇੱਛਾਵਾਂ ਵੀ ਜਾਗਣ ਲੱਗ ਪਿਆ, ਅਤੇ ਉਹ ਆਪਣੇ ਸੁਭਾਅ ਦੇ ਅਨੁਸਾਰ ਖਿਆਲਾਂ ਵਿੱਚ ਬੁੱਢਦਾ ਚਲਾ ਗਿਆ ਅਤੇ ਸੁਚੇਂਦਾ ਚਲਾ ਗਿਆ। ਹੁਣ ਸ਼ੇਖ ਚਿੱਲੀ ਦੇ ਸਿਰ 'ਤੇ ਦਿੱਲਾ ਰੱਖਿਆ ਹੋਇਆ ਅਤੇ ਸ਼ੇਖ ਚਿੱਲੀ ਆਪਣੇ ਖੁਆਬੇ ਖਿਆਲਾਂ ਦੇ ਵਿੱਚ ਖੁਆਬ ਪੱਕੇਂਦਾ ਵਹਿੰਦੇ। ਟੁਰਦੇ ਖਿਆਲੀ ਪੁਲਾਵ ਆਉਂਦੇ ਨੂੰ ਉਹਦੇ ਕੋਲ, ਉਬਲਣ ਲੱਗ ਪਏ ਜੇਲੇ ਖਿਆਲ ਤਾਂ ਹੁਣ ਕੋ ਖਿਆਲ ਆਇਆ, ਰੰਗ ਖਿਆਲਾਂ ਨੇ ਰੰਗ ਦਿਖਾਇਆ, ਖੁਆਬਾਂ ਨੇ ਹੁਣ ਕੋ ਰੰਗ ਦਿਖਾਇਆ, ਖਿਆਲਾਂ ਕੋ ਪਰ ਵੀ ਲੱਗ ਪਏ ਦਿੱਲਾ ਸਿਰ 'ਤੇ। ਸ਼ੇਖ ਚਿੱਲੀ ਦੇ ਖਿਆਲ ਅਸਮਾਨ 'ਚ ਗੋਤੇ ਵਿੱਚ ਸੁਚੇਂਦਾ ਪਏ, ਖੁਆਬ ਖਿਆਲ ਦਾ ਦੌੜ ਉਹਦੇ ਦਿਮਾਗ ਵਿੱਚ ਭੱਜਣ ਲੱਗ ਪਈ। ਅਗਲੀ ਬਸਤੀ ਪੁੱਜ ਸਾਂ, ਦਿੱਲਾ ਹੀ ਕੋ ਪੁਜਾ ਰਹੇ ਸਾਂ, ਪਰ ਇੱਕ ਆਨਾ ਮੇਰੇ ਕੋ ਵਪਾਰੀ ਦੇ ਸੀ, ਇੱਕ ਆਨੇ ਦਾ ਮੈਂ ਕਿਆ ਕਰੇ ਸਾਂ, ਇੱਕ ਆਨੇ ਵਿੱਚ ਤਾਂ ਕਿਆ ਕਰ ਸਕਦਾ ਮੈਂ, ਇੱਕ ਆਨੇ ਦੇ ਵਿੱਚ ਮੁਰਗੀ ਦੇ 6 ਅੰਡੇ ਆਉਂਦੇ, ਮੈਂ 6 ਅੰਡੇ ਖੈਨੋ ਸਾਂ ਘਰ, 6 ਅੰਡੇ ਖੈਨੋ ਸਾਂ, ਵੱਲ 6 ਅੰਡੇ ਵਿੱਚੋਂ 6 ਮੁਰਗੀਆਂ ਨਿਕਲ ਸਨ, ਵੱਲ ਉਹਨਾਂ 'ਚੋਂ ਵੱਲ 6 ਅੰਡੇ ਦੇ ਸਨ ਮੁਰਗੀਆਂ, ਵੱਲ 12 ਅੰਡੇ ਨਿਕਲ ਸਨ, ਵੱਲ 24 ਅੰਡੇ ਨਿਕਲ ਸਨ, ਵੱਲ ਅੰਡੇ ਦੇ ਅੰਡੇ ਨਿਕਲਦੇ ਹੋਏ ਸਨ, ਮੁਰਗਿਆਂ ਦੇ ਮੁਰਗਿਆਂ ਨਿਕਲਦਿਆਂ ਹੋਏ ਸਨ, ਮੁਰਗਿਆਂ ਢੇਰ ਸਾਰਿਆਂ ਮੁਰਗਿਆਂ ਥੀ ਵੇ ਸਨ, ਬਹੁਤ ਸਾਰਾ ਮੁਰਗੀ ਖਾਣਾ ਮੇਰੇ ਕੋਲ, ਵੱਡਾ ਮੁਰਗੀ ਖਾਣਾ ਬਣ ਵੇ ਸੀ, ਹਜ਼ਾਰਾਂ ਮੁਰਗਿਆਂ ਮੇਰੇ ਕੋਲ ਥੀ ਵੇ ਸਨ, ਵੱਲ ਮੈਂ ਕਿਆ ਕਰੇ ਸਾਂ, ਵੱਲ ਮੈਂ ਮੁਰਗਿਆਂ ਜਿਹੜਿਆਂ ਹੈ ਨਾ ਉਹ ਵੇਚਦੇ ਸਾਂ, ਡਿੱਗ ਲੱਗੀਆਂ ਮੁਰਗੀਆਂ, ਡਿੱਗ ਲੱਗੇ ਅੰਡੇ ਸਭ ਵੇਚਦੇ ਸਾਂ, ਮੁਰਗਿਆਂ ਵੇਚ ਕੇ ਮੈਂ ਬੱਕਰਿਆਂ ਖਿੰਨੋ ਸਾਂ, ਵੱਲ ਬੱਕਰਿਆਂ ਦੇ ਮੇਮਣੇ ਥੀ ਸਨ, ਲੇਲੇ ਥੀ ਸਨ, ਲੇਲਿਆਂ ਥੀ ਸਨ, ਵੱਲ ਉਹਨਾਂ ਦੇ ਲੇਲੇ ਤੋਂ ਮੇਮਣੇ ਥੀ ਸਨ, ਵੱਲ ਉਹ ਜੰਮ ਸਨ, ਵੱਲ ਮੇਰੇ ਕੋਲ ਬੱਕਰਿਆਂ ਡੇਗ ਬਲਾ ਥੀ ਵੇ ਸਨ, ਬਹੁਤ ਸਾਰਿਆਂ ਬੱਕਰਿਆਂ ਥੀ ਵੇ ਸਨ, ਸੈਂਕੜਾਂ ਬੱਕਰਿਆਂ ਥੀ ਵੇ ਸਨ, ਬਹੁਤ ਬਾੜਾ ਬਣ ਵੇ ਸੀ ਬੱਕਰਿਆਂ ਦਾ, ਵੱਲ ਮੇਰੇ ਕੋਲ ਬਹੁਤ ਜ਼ਿਆਦਾ ਬੱਕਰਿਆਂ ਜੇਲੇ ਥੀ ਵੇ ਸਨ, ਵੱਲ ਮੈਂ ਸਾਰਿਆਂ ਬੱਕਰਿਆਂ ਵੀ ਵੇਚਦੇ ਸਾਂ, ਵੱਲ ਮੈਂ ਗਵਿਆਂ ਖੇਨੋ ਸਾਂ, ਵੱਲ ਗਵਿਆਂ ਵੀ ਵਛੇਰੇ ਸਨ, ਬਲਦ ਰਹੇ ਸਨ, ਵੱਲ ਗਵਿਆਂ ਬਹੁਤ ਸਾਰੇ ਥੀ ਵੇ ਸਨ, ਗਊਸ਼ਾਲਾ ਬਣ ਵੇ ਸੀ ਮੇਰੇ ਕੋਲ, ਬਹੁਤ ਪੈਸਾ ਆਵੇ ਸੀ, ਬਹੁਤ ਦੁੱਧ ਥੀ ਵੇ ਸੀ, ਦੁੱਧ ਦੇ ਨਦੀਆਂ ਵਹਾਉਣ ਲੱਗ ਪਏ ਸਨ, ਵੱਲ ਮੈਂ ਹੁਣ ਤੋਂ ਬਾਅਦ ਜ਼ਮੀਨ ਵੀ ਖਿੰਨ ਸਾਂ, ਵੱਲ ਮੈਂ ਖੇਤੀ ਵੀ ਕਰੇ ਸਾਂ, ਖੇਤੀ ਕਰੇ ਸਾਂ, ਵੱਲ ਮੈਂ ਜ਼ਮੀਂਦਾਰ ਬਣ ਵੇ ਸਾਂ, ਵੱਲ ਮੇਰੇ ਨੌਕਰ ਚਾਕਰ ਥੀ ਵੇ ਸਨ, ਮੇਰੇ ਜ਼ਮੀਨਾਂ ਦੇ ਫਸਲਾਂ ਥੀ ਸਨ, ਮੇਰੇ ਕੋਲ ਬਹੁਤ ਸਾਰੇ ਫਸਲਾਂ ਥੀ ਵੇ ਸਨ, ਵੱਲ ਮੇਰੇ ਕੋਲ ਪੈਸਾ ਆਵੇ ਸੀ, ਵੱਲ ਮੈਂ ਨਵੇਂ ਜੋਲੇ ਵਟੇ ਸਾਂ, ਵੱਲ ਮੈਂ ਕਿਆ ਕਰੇ ਸਾਂ, ਵੱਲ ਮੈਂ ਸ਼ਾਦੀ ਜਾ ਕਰੇ ਸਾਂ, ਵੱਲ ਮੇਰੀ ਕੁਆਰ ਆਵੇ ਸੀ, ਮੇਰਾ ਘਰ ਬਣ ਵੇ ਸੀ ਬਹੁਤ ਵਧੀਆ, ਵੱਲ ਮੇਰੇ ਬਾਲ ਵੀ ਥੀ ਸਨ, ਬਾਲ ਵੀ ਮੇਰੇ ਰੰਗ ਬਿਰੰਗੇ ਥੀ ਸਨ, ਮੈਂ ਬਹੁਤ ਵੱਡਾ ਅਮੀਰ ਆਦਮੀ ਬਣ ਵੇ ਸਾਂ, ਮੇਰੇ ਬਾਲ ਬੱਚੇ, ਮੇਰੀ ਇੱਜ਼ਤ, ਮੇਰਾ ਰੁਤਬਾ, ਮੈਂ ਮੌਤਵਰ ਥੀ ਵੇ ਸਾਂ, ਹੁਣ ਤੋਂ ਬਾਅਦ ਵੱਲ ਮੇਰਾ ਬਾਲ ਉਸੇ, ਉਹ ਮੇਰੇ ਕੋਲ ਤੰਗ ਕਰੇ ਸੇ, ਮੇਰੇ ਨਾਲ ਖੇਡ ਸੇ, ਭਲਾ ਮੇਰੇ ਕੋਲ ਖੇ ਸੇ, ਅੱਬਾ ਲਾਲਾ 8 ਆਨੇ ਤਾਂ ਡੇ ਮੈਂ ਬਾਜ਼ਾਰ ਵੇਂਦਾ, 8 ਆਨੇ ਵੋ ਉਤਰਾ, 8 ਆਨੇ ਟੱਕੇ ਪੈਸੇ ਦਾ ਜ਼ਮਾਨਾ ਹੈ, ਤਾਂ ਤੂੰ 8 ਆਨੇ ਪਿਆ ਮੰਗਦੀ, ਹੈ ਦੇਂਦਾ ਮੈਂ ਤੇ ਕੋ 8 ਆਨੇ, ਠੁੱਡਾ ਮਰੇ ਸਾਂ ਆਪਣੇ ਬਾਲਕੋਂ ਅਤੇ ਧਰਤੀ 'ਤੇ ਲਿਟਾ ਦੇ ਸਾਂ। ਇਤਨੀ ਦੇਰ 'ਚ ਖਿਆਲ 'ਚ ਤੁਰਨ ਵਾਲੇ ਸ਼ੇਖ ਚਿੱਲੀ ਨੇ ਠੁੱਡਾ ਮਾਰ ਦਿੱਤਾ, ਠੁੱਡਾ ਮਾਰਿਆ ਹੁੰਦਾ ਸਰੀਰ ਹਿੱਲਿਆ, ਪੇਰ ਹੁੰਦੇ ਡਗਮਗਾ ਗਏ, ਕੰਬੜੀਜ ਗਏ, ਅਤੇ ਉਹ ਦਿੱਲੇ ਸਮੇਤ ਜ਼ਮੀਨ 'ਤੇ ਅੰਨ ਪਿਆ, ਧਰਤੀ 'ਤੇ ਅੰਨ ਪਿਆ, ਅਤੇ ਦਿੱਲਾ ਟੁੱਟ ਗਿਆ, ਦਿੱਲਾ ਭੱਜ ਗਿਆ, ਘਿਓ ਸਾਰਾ ਧਰਤੀ 'ਚ ਮਿੱਟੀ ਨਾਲ ਧੂੜ ਨਾਲ ਧੂੜ ਥੀ ਗਿਆ, ਅਤੇ ਸ਼ੇਖ ਚਿੱਲੀ ਵੀ ਮੂੰਹ ਉਹਦਾ ਮਿੱਟੀ ਨਾਲ

0: ਭਰ ਗਿਆ ਅਤੇ ਤੱਲੇ ਢਹਿ ਪਿਆ। ਸਾਰੇ ਖੁਆਬ ਸਾਰੇ ਖਿਆਲ ਸ਼ੇਖ ਚਿੱਲੀ ਦੇ ਉੱਥਾਂ ਮਿੱਟੀ ਸੀ ਗਏ, ਧੁੜ ਸੀ ਗਏ। ਵਪਾਰੀ ਨੇ ਡਿੱਠਾ ਕਿ ਉੱਤਰੇ ਨੇ ਕਿਆ ਕਿਤੇ, ਹੀ ਤਾਂ ਮੇਰਾ ਘਿਓ ਹੀ ਸਾਰਾ ਵੰਸ਼ ਅਤੇ ਆਪ ਹੀ ਮਿੱਟੀ ਢਹਿ ਪਏ। ਥੀਵੇ ਨਾ ਥੀਵੇ ਉਹ ਸ਼ੇਖ ਚਿੱਲੀ ਕੋ ਕੁੱਟਣ ਪੈ ਗਿਆ, ਢਹਿ ਪਿਆ ਉਹਕੋ ਮੁੱਕੇ ਨਾਲ, ਲੱਤੇ ਨਾਲ, ਹੁੰਦੇ ਕੋ ਥੱਪੜੇ ਨਾਲ, ਉਹਕੋ ਯੱਕਾ ਮਾਰ ਮਾਰ ਦੇ ਆਖਿਆ, ਉੱਤਰਾ ਮੇਰੇ ਡਾ ਸ਼ੇਰ ਦਾ ਘਿਓ ਤੂੰ ਨੁਕਸਾਨ ਕਰ ਦਿੱਤੀ, ਸਾਰਾ ਘਿਓ ਵਿਗਾੜ ਦਿੱਤੀ। ਸ਼ੇਖ ਚਿੱਲੀ ਆਖੇ, ਉਹ ਸੇਠਾ ਤੂੰ ਡਾ ਸ਼ੇਰ ਦੁੱਧ ਕੁ ਰੋਂਦਾ ਪਈ, ਮੇਰਾ ਤਾਂ ਪੂਰਾ ਪਰਿਵਾਰ ਉੱਜੜ ਗਏ, ਮੇਰੀ ਪੂਰੀ ਖੇਤੀ ਉੱਜੜ ਗਈ ਹੈ, ਮੇਰਾ ਪੂਰਾ ਕੰਮ ਕਾਰ ਉੱਜੜ ਗਏ, ਮੇਰੀ ਸਾਰੀ ਦੌਲਤ ਉੱਜੜ ਗਈ ਹੈ, ਮੇਰਾ ਦਿਲ ਟੋਟੇ ਟੋਟੇ ਸੀ ਗਏ, ਤੂੰ 10 ਕਿਲੋ 10 ਸੇਰ ਕੋ ਘਿਓ ਕੋ ਰੋਂਦਾ ਪਈ। ਅਤੇ ਇਵੇਂ ਸ਼ੇਖ ਚਿੱਲੀ ਦਿਆਂ ਪਸਲਿਆਂ ਕੜਕੀਜਣ ਲੱਗ ਪਿਆ, ਅਤੇ ਉਵੇਂ ਹੀ ਹੁੰਦੇ ਸੁਪਨੇ ਵੀ ਜਿਹੜੇ ਹਨ ਉਹ ਵੀ ਸਾਰੇ ਖਿੰਡ ਕੇ ਫਿਰੂ ਫਿਰੂ ਥੀ ਗਏ, ਧਰਤੀ 'ਚ ਮਿਲ ਗਏ, ਅਸਮਾਨ ਤੋਂ ਢਹਿ ਕੇ ਧਰਤੀ 'ਤੇ ਅੰਨ ਪਿਆ, ਸਾਰੇ ਖੁਆਬ ਹੁੰਦੇ ਮਿੱਟੀ 'ਚ ਮਿਲ ਗਏ। ਬਿਰਾਵੋ ਖੁਆਬ ਤਾਂ ਜ਼ਰੂਰ ਦੇਖੋ, ਪਰ ਖਿਆਲ ਵੀ ਰੱਖੋ, ਕੰਮ ਕਾਰ ਵੀ ਰੱਖੋ, ਕੰਮ ਦੇ ਉੱਪਰ ਧਿਆਨ ਦੇਵੋ। ਖੁਆਬੇ ਦੀ ਤਾਸੀਰ ਕੋ ਪੂਰਾ ਕਰਨ ਵਾਸਤੇ ਸਿਰਫ ਖਿਆਲੇ ਖੁਆਬਿਆਂ ਵਿੱਚ ਨਾ ਰਹੋ ਅਤੇ ਕੰਮ ਕਾਰ ਕਰੋ। ਜੀਵੋ ਪੇਸ਼ਾਲਾ ਆਪਣੇ ਬਿਰਾ ਵਿਨੋਦ ਕੁਮਾਰ ਦਾਵੜਾ ਕੋ ਮੋਕਲ ਦੇਵੋ। ਵੱਲ ਮਿਲਸੂ ਅਗਲੀ ਕਹਾਣੀ ਦੇ ਨਾਲ, ਜੈ ਰਾਮ ਜੀ ਕੀ।
1: ਸ਼ੇਖ ਚਿੱਲੀ ਦੀ ਕਹਾਣੀ ਹੁਣੇ ਤੁਸਾਂ ਵਿਨੋਦ ਡਾਬਰਾ ਦੀ ਇਹ ਲੋਕ ਕਹਾਣੀ ਸੁਣਦੇ ਪਏ ਹੋਵੇ। ਸੁਣਨ ਵਾਲਿਓ, ਤੁਹਾਨੂੰ ਇਹ ਕਹਾਣੀ ਕਿੰਜ ਦੀ ਲੱਗੀ? ਸਾਨੂੰ ਖੱਤ ਵਿੱਚ ਲਿਖ ਕੇ ਭੇਜਣਾ। ਕਹਿੰਦੇ ਹਨ ਨਾ, ਜਿੱਥਾਂ ਨਾ ਪੁੱਜੇ ਰਵੀ ਉੱਥਾਂ ਪੁੱਜੇ ਕਵੀ। ਤੁਸਾਂ ਸਮਝ ਗਏ ਹੋ ਸੋ ਕਿ ਹੁਣ ਮੈਂ ਤੁਹਾਨੂੰ ਸੁਣਵੇਂਦੀ ਪਈ ਹਾਂ ਸਰਾਇਕੀ ਕਾਵੇ ਪਾਠ। ਸੁਣੇਂਦੇ ਹਾਂ ਕਮਲ ਨਯਨ ਵਰਮਾ ਤੋਂ ਉਹਨਾਂ ਦੀਆਂ ਕਵਿਤਾਵਾਂ।
2: ਤੁਹਾਨੂੰ ਸਰਾਇਕੇ ਦੀਆਂ ਕੁਝ ਸੋਹਣੀਆਂ ਸੋਹਣੀਆਂ ਕਵਿਤਾ ਸੁਣੇ ਸਾਂ। ਜਿਵੇਂ ਤੁਹਾਨੂੰ ਪਤਾ ਹੈ ਕਿ ਸਾਵਣ ਦਾ ਮਹੀਨਾ ਆਉਣ ਵਾਲਾ ਹੈ, ਅਤੇ ਅੱਜ ਮੈਂ ਤੁਹਾਨੂੰ ਸਾਵਣ ਦੇ ਮਹੀਨੇ 'ਤੇ ਇੱਕ ਬੜਾ ਸੋਹਣਾ ਗਾਵਣ ਲਿਖ ਕੇ ਆਇਆ, ਉਹ ਸੁਣੇਦਾ ਪੀਆਂ। ਰੱਬਾ ਰੱਬਾ ਮੀਂਹ ਵਸਾ ਸਾਡੀ ਕੋਠੀ ਦਾਣੇ ਪਾ, ਰੱਬਾ ਰੱਬਾ ਮੀਂਹ ਵਸਾ ਸਾਡੀ ਕੋਠੀ ਦਾਣੇ ਪਾ, ਆਵਨ ਮੈਂ ਕੂ ਨੱਚ ਕੇ ਲਿਖਾ ਭੱਜ ਕੇ ਆ ਬਸ ਭਜਦੀ ਆ, ਰੱਬਾ ਰੱਬਾ ਮੀਂਹ ਵਸਾ ਸਾਡੀ ਕੋਠੀ ਦਾਣੇ ਪਾ। ਕਾਲੇ ਬਦਲਾਂ ਕੋ ਦੇਖ ਕੇ ਜੀਵਾਂ, ਬਿਜਲੀ ਕੜ ਕੇ ਮੂੰਝਾ ਥੀਵਾਂ, ਆਵਨ ਸੋਹਣੀ ਇੱਕ ਵਾਰੀ ਆਵਨ ਮੈਂ ਕੂ ਪਕਾ ਦੇ ਮਿੱਠੀਆਂ ਸੀਵਾਂ, ਗੁੰਡ ਕੂ ਲਹਾ ਕੇ ਮੁਖੜਾ ਦਿਖਾ, ਰੱਬਾ ਰੱਬਾ ਮੀਂਹ ਵਸਾ। ਦੇਖ ਕੇ ਤੇਰੀ ਸੋਹਣੀ ਸੂਰਤ, ਤੂੰ ਲੱਗਦੀ ਹੈ ਰੱਬ ਦੀ ਮੂਰਤ, ਮੈਂ ਠਰਵੰਜਾ ਦੇਖ ਕੇ ਤੇ ਕੂ, ਖਿਲ ਹੱਸ ਕੇ ਤੂੰ ਦੇਖ ਚ ਮੈਂ ਕੂ, ਬਹਿ ਕੇ ਹੁਣ ਤੂੰ ਬੁਸਰੀ ਬਣਾ, ਰੱਬਾ ਰੱਬਾ ਮੀਂਹ ਵਸਾ, ਰੱਬਾ ਰੱਬਾ ਮੀਂਹ ਵਸਾ ਸਾਡੀ ਕੋਠੀ।

ਸਾਡੀ ਕੋਠੀ ਦਾਣੇ ਪਾ। ਇਹ ਹੈ ਬੜਾ ਸੋਹਣਾ ਗਾਵਣ ਸਾਵਣ ਦਾ। ਉਮੀਦ ਕਰਿਆ ਦਾ ਤੁਹਾਨੂੰ ਬੜਾ ਚੰਗਾ ਲੱਗਾ ਹੋ ਸੀ ਅਤੇ ਤੁਸਾਂ ਪਸੰਦ ਕੀਤਾ ਹੋ ਸੀ। ਹੁਣ ਇੱਕ ਵੀ ਆ ਗਾਵਣ ਬੜਾ ਸੋਹਣਾ ਤੁਹਾਨੂੰ ਚੰਗਾ ਲੱਗ ਸੀ। ਹਰ ਕੋਈ ਬੰਦਾ ਇਹ ਜਗ ਅੰਦਰ ਦੁਖੀ ਨਜ਼ਰ ਕਿਉਂ ਆਉਂਦਾ ਹੈ, ਦੱਸ ਦੇ ਰੱਬਾ ਮੈਕੂ ਤੂੰ ਆ ਕੇ ਕਿਉਂ ਵੱਲ ਵੱਲ ਗੋਤੇ ਖਾਂਦਾ ਹੈ। ਹਰ ਕੋਈ ਬੰਦਾ ਇਹ ਜਗ ਅੰਦਰ ਕਹੀਂ ਕੁ ਗੰਦੀ ਔਲਾਦ ਦਾ ਦੁਖੇ, ਕਹੀਂ ਕੁ ਪੈਸੇ ਪਾਈ ਦਾ, ਕਹੀਂ ਦੇ ਬਚੜੇ ਖਿਲ ਖਿਲ ਹੱਸਦਨ, ਕਹੀਂ ਕੁ ਥੋੜ੍ਹੀ ਕਮਾਈ ਦਾ। ਜੇ ਛੇ ਕਰਮ ਕਰੇਸੀ ਬੰਦਾ ਉਹ ਛੇ

ਫਲ ਹੀ ਪਾਉਂਦਾ ਹੈ, ਹਰ ਕੋਈ ਬੰਦਾ ਇਹ ਜਗ ਅੰਦਰ ਦੁਖੀ ਨਜ਼ਰ ਕਿਉਂ ਆਉਂਦਾ ਹੈ। ਕਹੀਂ ਕੁ ਰੱਜ ਕੇ ਖਾਵਣ ਮਿਲਦਾ, ਬਾਲਾਂ ਦੀ ਪਰ ਹਸਰਤ ਹੈ। ਕਹੀਂ ਕੁ ਰੁੱਖੀ ਸੁੱਖੀ ਰੋਟੀ ਮਿਲਦੀ, ਢੇਰ ਕਮਾਈ ਦੀ ਫਿਤਰਤ ਹੈ। ਓਛੀ ਫਸਲ ਕਪੇਸੀ ਬੰਦਾ, ਜੇ ਛਾਂ ਬੀਜ ਵਹਾਂਦਾ ਹੈ, ਹਰ ਕੋਈ ਬੰਦਾ ਇਹ ਜਗ ਅੰਦਰ ਦੁਖੀ ਨਜ਼ਰ ਕਿਉਂ ਆਉਂਦਾ ਹੈ। ਕਈ ਮੋਟੇ ਤੇ ਪਤਲੇ ਕਿਉਂ ਹਨ, ਕਈ ਗੋਰੇ ਕਿਉਂ ਕਾਲੇ ਹਨ, ਤੇਰੀ ਮਰਜ਼ੀ ਤੂੰ ਹੀ ਜਾਣੇ, ਤੇਰੇ ਖੇਡ ਨਿਰਾਲੇ ਹਨ। ਕਹੀਂ ਦੇ ਕੱਪੜੇ ਮੈਲੇ ਗਿੱਚ ਹਨ, ਕੋਈ ਸੂਣੇ ਕਿਉਂ ਪਾਉਂਦਾ ਹੈ, ਹਰ ਕੋਈ ਬੰਦਾ ਇਹ ਜਗ ਅੰਦਰ ਦੁਖੀ ਨਜ਼ਰ ਕਿਉਂ ਆਉਂਦਾ ਹੈ। ਕਹੀਂ ਦੀ ਮਿਹਨਤ ਮਿੱਟੀ ਵਿੱਚ ਮਿਲਦੀ, ਕਹੀਂ ਦੇ ਦਿਲ ਦੀ ਕਲੀ ਪਈ ਖਿਲਦੀ, ਕੋਈ ਤਾਂ ਰੋਂਦਾ ਜ਼ਾਰੋ ਜ਼ਾਰ ਹੈ, ਕਹੀਂ ਦੇ ਸਿਰ ਉੱਤੇ ਮੁੰਡੂ ਉਧਾਰ ਹੈ, ਕੋਈ ਖਿਲਾਫ ਜ਼ੁਲਮ ਦੇ ਲੜਦੇ, ਕੋਈ ਜ਼ੁਲਮ ਕਿਉਂ ਸਾਂਦਾ ਹੈ, ਹਰ ਕੋਈ ਬੰਦਾ ਇਹ ਜਗ ਅੰਦਰ ਦੁਖੀ ਨਜ਼ਰ ਕਿਉਂ ਆਉਂਦਾ ਹੈ। ਆਓ ਇੱਕ ਲੋਕ ਗੀਤ ਆਖੂੰ, ਬੜਾ ਸੋਹਣਾ। ਇਹ ਲੋਕ ਗੀਤ ਮੇਰੀ ਮਾਂ ਸ਼੍ਰੀਮਤੀ ਮੇਲੋਬਾਈ ਬਹੁ ਗਾਉਂਦੀ ਆਈ, ਹੁਣ ਉਹ ਇਸ ਸੰਸਾਰ ਵਿੱਚ ਕੋਨੀ, ਅਤੇ ਇਹ ਗੀਤ ਆਪਣੀ ਮਾਂ ਨੂੰ ਮੈਂ ਸਮਰਪਿਤ ਕਰਨਾ ਚਾਹੁੰਦਾ, ਤਾਂ ਤੁਸਾਂ ਵੀ ਸੁਣੋ। ਭੁੰਨ ਡੇ ਮਛਾਣੀ ਰਨ ਦਾਣੇ ਜਗ ਪਰਦੇਸੀਆਂ ਕੋ, ਭੁੰਨ ਡੇ ਮਛਾਣੀ ਰਨ ਦਾਣੇ ਵਾਂਦਿਆਂ ਰਾਈਆਂ ਕੋ, ਭੁੰਨ ਡੇ ਮਛਾਣੀ ਰਨ ਦਾਣੇ ਜਗ ਪਰਦੇਸੀਆਂ ਕੋ। ਦਾਣੇ ਭੁਨੋ ਨੀ ਕੁਰੜ ਕਿਤੋ ਨੀ, ਦਾਣੇ ਭੁਨੋ ਨੀ ਵੇ ਓਏ ਹੋਏ, ਕੁਰੜ ਕਿਤੋ ਨੀ ਵੈਰ ਤਨਾ ਨੀ ਲਾਣੇ ਵੋ, ਭੁੰਨ ਡੇ ਮਛਾਣੀ ਰਨ ਦਾਣੇ ਜਗ ਪਰਦੇਸੀਆਂ ਕੋ, ਭੁੰਨ ਡੇ ਮਛਾਣੀ ਰਨ ਦਾਣੇ ਵਾਂਦਿਆਂ ਰਾਈਆਂ ਕੋ। ਲੋਕਾਂ ਦੇ ਭੁੰਨ ਦੀਏ ਪੀਲੀਆਂ ਕਣਕਾਂ, ਲੋਕਾਂ ਦੇ ਭੁੰਨ ਦੀਏ ਵੇ ਓਏ ਹੋਏ, ਪੀਲੀਆਂ ਕਣਕਾਂ ਸਾਡੇ ਜੋ ਨਿਮਾਣੇ ਵੋ, ਭੁੰਨ ਡੇ ਮਛਾਣੀ ਰਨ ਦਾਣੇ ਜਗ ਪਰਦੇਸੀਆਂ ਕੋ, ਭੁੰਨ ਡੇ ਮਛਾਣੀ ਰਨ ਦਾਣੇ ਵਾਂਦਿਆਂ ਰਾਈਆਂ ਕੋ। ਆਓ ਇੱਕ ਬੀਆ ਬਹੁ ਸੋਹਣਾ ਗੀਤ। ਓ ਨੀਲੀ ਛਤਰੀ ਆਲੇ ਹਿਨ ਤੇਰੇ ਖੇਲ ਨਿਰਾਲੇ, ਓ ਨੀਲੀ ਛਤਰੀ ਆਲੇ ਹੈਨ ਤੇਰੇ ਖੇਡ ਨਿਰਾਲੇ। ਕਹੀਂ ਕੋ ਮੋਟਾ ਪਤਲਾ ਬਣੇ ਦੇ, ਕਹੀਂ ਕੋ ਰੱਜ ਕੋਈ ਭੁੱਖਾ ਮਰੇ ਦੇ, ਕਹੀਂ ਕੋ ਜਲਦੀ ਚਿਰ ਕੇ ਸਦੇ ਦੇ, ਕਹੀਂ ਕੋ ਚੰਗਾ ਭਲਾ ਮਾਰ ਮੁਕੇ ਦੇ, ਕੀੜੇ ਪੱਥਰਾਂ ਵਿੱਚ ਤੂੰ ਪਾਲੇ ਹਿਨ ਤੇਰੇ ਖੇਡ ਨਿਰਾਲੇ, ਓ ਨੀਲੀ ਛਤਰੀ ਆਲੇ। ਕੋਈ ਡਾਢਾ ਕੋਈ ਹੀਣਾ ਕਿਉਂ ਹੈ, ਕੋਈ ਚਤਰ ਕੋਈ ਸ਼ੋਦਾ ਕਿਉਂ ਹੈ, ਕੋਈ ਤੋਲਾ ਕੋਈ ਮਾਸਾ ਕਿਉਂ ਹੈ, ਕੋਈ ਕੋੜਾ ਕੋਈ ਪਤਾਸ਼ਾ ਕਿਉਂ ਹੈ, ਕਈ ਚਿੱਟੇ ਹਨ ਕਈ ਕਾਲੇ ਹਿਨ ਤੇਰੇ ਖੇਡ ਨਿਰਾਲੇ, ਓ ਨੀਲੀ ਛਤਰੀ ਆਲੇ। ਸਦੀਂਦਾ ਤਾਂ ਹੈ ਤੂੰ ਨਿਆਏਕਾਰੀ, ਵੰਡ ਕਾਣੀ ਤੂੰ ਕਰੇਂਦਾ ਕਿਉਂ ਹੈ, ਕਹੀਂ ਕੋਈ ਕਨੀ ਨਸੀਬ ਥੀਂਦਾ, ਕਹੀਂ ਕੁ ਅੱਜੜ ਦੇਂਦਾ ਕਿਉਂ ਹੈ, ਕਈ ਬਣ ਗਏ ਬਖਤਾਂ ਆਲੇ ਹੈਨ ਤੇਰੇ ਖੇਡ ਨਿਰਾਲੇ, ਓ ਨੀਲੀ ਛਤਰੀ ਆਲੇ। ਕਹੀਂ ਕੁ ਦੇਂਦੇ ਮਹਿਲ ਚਬਾਰੇ, ਕਹੀਂ ਕੁ ਤਰੁੱਟੀ ਹੋਈ ਛੱਪਰੀ ਕਿਉਂ ਹੈ,

ਦੇ ਪਏ ਹਨ ਕਮਲ ਨਯਨ ਵਰਮਾ। ਸਰਾਏ ਕੀ ਭੈਣੋ ਭਰਾਵੋ, ਮੇਰਾ ਖਿਆਲ ਹੈ ਤੁਹਾਕੋ ਕਵਿਤਾਵਾਂ ਪਸੰਦ ਆਈਆਂ ਹੋਸੋ, ਤੇ ਪ੍ਰੋਗਰਾਮ ਦੇ ਅਖੀਰ ਵਿੱਚ ਮੈਂ ਤੁਹਾਕੋ ਇੱਕ ਸਰਾਏ ਕੀ ਗੀਤ ਸੁਣਵੇਂਦੀ ਪਈ ਹਾਂ। ਗੀਤ ਬਹੁ ਵਧੀਆ ਹੈ, ਚਸ ਗਿੰਨੋ।